ਆਉਂਦੇ ਨੇ ਇਲਾਵਾ ਜਗਮ ਦੇ ਜੀ ਦੱਖਾ ਧਰੀ ਹਰਭੋਰ ਸਿੰਘ ਆਰਿਫ ਖਾਨ ਮੰਗੌਰੀ ਪੱਖਾ ਤਰਕੀ ਜੀ ਮੁਹੰਮਦ ਆਰਿਫ ਐਮ ਆਰਿਫ ਜੀ ਖੁਸ਼ਹਾਲ ਹੋ ਸਿਖਾ ਰੋਗੈਮ ਔਰ ਸਹੀਦਾ ਆਉਂਦੇ ਨੇ ਇਲਾਵਾ ਜਗਮ ਦੇ ਡਾਕਟਰ ਮਾਵਿਆ ਮੁਜੀਬ ਖਾਨ ਜੰਗੀਰ ਖਾਨ ਔਰ ਜਮਾ ਬਚਾ ਮਾਫਾਰਾ ਅਗਲਾ ਪ੍ਰੋਗਰਾਮ ਹੋਰੀ ਉਹਦੇ ਨੇ ਇਲਾਵਾ ਚੁਕੰਦੇ ਜਮਾ ਮੋਰ ਜਾਨਾ ਯਾ ਮੋਰੇ ਸੰਗੇ ਖੈ ਖਨਾ ਦੁਮਰਾ ਤੀਸ ਰੇਡੀਓ ਦੇ ਦੰਤ ਲਗੋਲੀ ਮੋਰੇ ਮਨਮ ਦਿਖਾ ਆਓ ਵਿਆਹ ਜਮਾ ਬਾਬਾ ਜਾਨ ਵਹੀ ਕੁਰਬਾਨ ਅਗਈ ਜੀ ਹੁਮ ਪ੍ਰੋਗਰਾਮ ਹੋਰੀਓ ਖੁਸ਼ਹਾਲ ਦੀਦਾ ਖਾਸ਼ ਵਗੈਰਾ ਮੀਨਾਵਾਲੋ ਅਯਾਸ ਖਾਨ ਮੰਗੌਰੀ ਕਟਲੰਗ ਰੋਡ ਮਿੰਬਰ ਕਲੀ ਕੇ ਕਨ ਆਉਦੇ ਨੇ ਇਲਾਵਾ ਚੁਕਮ ਦੇ ਯਾਰਾ ਹਾਏ ਹਾਏ ਦਸਿਤਾਰ ਕੁਜੇ ਪਰਦੇ ਨੀ ਸਾਓ ਬਰ ਪਰਦੇ ਦਸੜੀ ਗਮ ਸੇਵਾ ਕਵੀ ਨ ਸਲਮਾਨ ਸੰਗਾ ਲਿਖੇ ਕਨਾ ਠੀਕ ਠਾਕ ਫਿਟ ਪਾਠ ਕਨਾ ਆਉਦੇ ਨੇ ਇਲਾਵਾ ਚੁਕਮ ਦੇ ਜੀ ਪਪਲੋੜੇ ਰਹੇ ਨੰਗਾਬਾਦ ਕੀ ਦਮੰਗ ਮੁਖਤਰਮ ਅਲੀ ਗੁਆਰ ਖਾਨ ਆਓ ਗਣ ਸ਼ਮੇਰ ਮਲਗਰੀ ਦੀ ਖੁਬਾ ਸਭ ਯਰੀ ਕਿ ਨੂੰ ਖੈਰ ਦੇ ਬਸ ਅਗੇ ਬਾਨ ਬਖਾਤਿਰ ਨ ਦਰੂ ਨੂ ਕਨਾ ਨ ਦਰਾ ਨੂ ਕਨਾ ਆਓ ਨੂੰ ਬਸ ਸੜੇ ਜੀ ਜੂੜ ਸ਼ੀ ਉਮਦਾ ਅਰਸ਼ਦ ਇਕਬਾਲ ਤੇ ਜੂੜ ਸ਼ੀ ਨੂੰ ਮਿਨਵਾਲ ਉਹ ਪ੍ਰੋਗਰਾਮ ਹੁਜਰਾ ਦੇ ਉਹ ਕਲ ਹੁਮ ਚਿਰਾਜ਼ੀ ਕਨਾ ਉਜਰੇ ਪਾਰਮੇਟ ਖੁਦਾ ਸਪਤਰ ਚ ਬਸ ਗਪ ਸ਼ਪ ਲਗਾਉ ਨੂੰ ਗਪ ਸ਼ਪ ਕੇ ਚਾਹ ਖਵਾਗੋ ਖਵਾਗਾ ਆਵਾਜ਼ੂ ਨਹੀਂ ਕਹਿਣਾ ਨੋ ਮਤਲਬ ਖੁਦਾ ਦਾ ਚਿਹਰਾ ਡੇਰ ਉਗ ਦੇ ਗਈ ਬਣਾ ਤਾਂ ਮਾਤਾ ਪਕੇ ਡੇਰ ਮਲਗਰੀ ਗਿਲੀ ਉਕੀ ਹੋਈ ਯਾਰਾ ਦੂਰ ਉਗਤ ਉਗਤ ਕਾਲ ਵਾਖ ਲਿਓ ਵਿਆਹ ਚਕਮ ਦੇ ਜਮੰਗਾ ਵਿਆਹ ਪ੍ਰੋਗਰਾਮ ਕੇ ਗਜ਼ਲ ਲਗੇ ਨੂੰ ਵਿਆਹ ਚਕਮ ਦੇ ਨੂੰ ਜਮੰਗ ਕਾਲ ਮਿਲਾਓ ਨਸ਼ੀ ਨੂੰ ਡੇਰ ਖਲਕ ਪਕੇ ਵਿਆਹ ਰਹਾ ਤਾ ਖਫਗਾਨੂ ਨਾ ਕਹੀ ਨੂੰ ਕੋਸ਼ਿਸ਼ ਕਰੋ ਚ ਦਸ ਦਸ ਮੁਖਤਸਰ ਸ਼ਾਨ ਰਾਜ਼ੀ ਔ ਮਤਲਬ ਦਾ ਦੇ ਖਪਲ ਦੇ ਇਸੇ ਬਰਖ ਦਰੇ ਸਲੋਰ ਮਿਸਰੀ ਖੁਲੇ ਕਵਈ ਔ ਬਸ ਬਲ ਤਾ ਚਕਮ ਦੇ ਨੂੰ ਮੁਕਵਰ ਕੋਈ ਕਸੰਗ ਮਲੰਗ ਸ਼ਾ ਮਲੰਗ ਹਬਰਾ ਮੈਂ ਸਹੀ ਦਾ ਕਨਾ ਔ ਮਲੰਗ ਦਸੂ ਦੇ ਉਸ਼ੂ ਯੋ ਦੇ ਖੈਰ ਵਾਗਸ ਬਲ ਦੇ ਉਕੜ ਦੀ ਦਨੂ ਨਾ ਔ ਦੇ ਨਾ ਇਲਾਵਾ ਚੁਕਮ ਦੇ ਜੀ ਹਾਰਿਸ ਖਾਨ ਬੰ ਪ੍ਰੋਗਰਾਮ ਹੋ ਰਹੀ ਕਨਾ ਹਾਰਿਸਾ ਪੰਜ ਪੀਰ ਕੇ ਨਾਸਤੇ ਕਨਾ ਜਾ ਖਾਦਾ ਮੜਾ ਬਸ ਚ ਨਾਸਤੇ ਨੂੰ ਕਲ ਹੁਮ ਚ ਦਾਸ ਰਾਜ਼ੀ ਕਨਾ ਬਸ ਆਵਾਜ਼ੂ ਨਾ ਮੜਾ ਦਾਸ ਹੈ ਖੁਲੇ ਖੁਲੇ ਚਣੇ ਤੋ ਰਿਉ ਚੀ ਚੇ ਆਵਾਜ਼ ਹੁਮ ਤੇ ਰਿਸ਼ੀ ਕਨਾ ਜਾਨਸ ਖਾਨ ਦੇ ਨਾ ਇਲਾਵਾ ਚਕਮ ਦੇ ਜੀ ਅੱਬਾ ਜੀ ਕੁਲ ਅਕਸਰ ਪ੍ਰੋਗਰਾਮ ਆਉਰੀ ਕਨਾ ਐਫਟਾਬਾਦ ਕੀ ਬਈ ਉਹ ਕਚਰ ਤਾਂ ਬਈ ਖੁਦਾ ਖਬਰ ਦੇ ਉਹ ਸਾਰਾ ਖੋਰਮ ਪ੍ਰੋਗਰਾਮ ਆਉਰੀ ਦਾ ਗਈ ਮਨ ਨਾ ਸ਼ਾਜ ਮਾਰਵਾਨ ਖੋਰਦਮੂੰਗਾ ਡੇਰ ਖੋਗਾ ਖੋਰਦਾ ਅਗਮ ਪ੍ਰੋਗਰਾਮ ਬਾਉਰੀ ਨੂੰ ਟੋਲੋ ਤਾ ਚਿਕਮ ਦੇ ਜਮਾਤ ਤਰਫ ਨ ਸਲਾਮੂੰਗਾ ਦੀ ਠੀਕ ਦਾ ਬਸ ਮੜਾ ਦਾਸੇ ਕੁਲ ਸ਼ਾਨ ਟਪੇ ਕੋਈ ਦਾਸੇ ਮਜ਼ੇਦਾਰ ਜਮਾ ਬਸ ਖੇ ਮਜ਼ੇਦਾਰ ਨੇ ਦੇਖੋ ਲੱਗਾ ਟਪਾ ਮਜ਼ੇਦਾਰ ਆ ਦਾ ਜਾਨਾ ਨੂਰ ਆਵਾਜ਼ ਖੁਦ ਦੋਰ ਕੁਲ ਨਹੀਂ ਸ਼ਿਕੇ ਦੇ ਲੱਗਾ ਸ਼ੋਰ ਜਮਾ ਦੇ ਮੀਨਾ ਵਾਲ ਦੇ ਨੋ ਦਾਦਾ ਜੀ ਦਾਸੇ ਕੁਲ ਸ਼ਾਨੀ